ਇਹ ਹੈ ਤੁਹਾਂ ਸਾਰਿਆਂ ਦਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਆਸ਼ੋ ਤੋਂ ਵਰਦੇ ਨਾ ਕਾਰਜਕ੍ਰਮ ਚੱਗ ਹੈ ਤੇ ਸੁਣਦੇ ਨੀ ਕੋਰ ਪਿਆਰਾ ਦਿਆ।

ਨਮਸਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਤਾਂ ਸਭ ਤੋਂ ਪਹਿਲਾਂ ਪੰਜਾਬੀ ਗੀਤ

14.2 MHz ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਦੋਹਾਂ ਸਾਰਿਆਂ 'ਚ ਹੀ ਇੰਤਜ਼ਾਰ ਜਿਹੜਾ ਇਸ ਰਹਿੰਦਾ ਕਿ ਕਾਲੂ ਤੀਆ 2 ਵੱਜਦੇ ਨੇ ਕਨੇ ਕਾਲੂ ਤੀਆ ਦੋਹਾਂ ਸਾਰੇ ਇਸ ਕਾਰਜਕ੍ਰਮ ਕਰਨੇ ਜੁੜਦੇ ਨੇ ਕਨੇ ਇਸੀ ਕਰਨੇ ਅੱਜਕਣਾ ਜਿਹੜਾ ਦਿਨ ਹੈ ਸੇ ਬਿਹਤਰ ਖਾਸ ਹੈ ਕਿਉਂਕਿ ਦਿਨੇ ਦੀ ਜਿਹੜਾ ਸ਼ੁਰੂਆਤ ਹੈ ਸੇ ਹਾਂ ਹਮੇਸ਼ਾ ਸਕਾਰਾਤਮਕ ਸੋਚ ਕਰਨੇ ਕਰਦੇ ਨੇ ਕਨੇ ਅੱਜ ਅਗਰ ਗੱਲ ਕਰੀਏ ਤਾਂ ਇਕੱਲੇ 'ਤੇ ਜਿਹੜਾ ਇਸ ਨਵਰਾਤਰੇ ਸ਼ੁਰੂ ਹੋਈ ਉਹਨੇ ਕਨੇ ਅੱਜ ਜਿਹੜਾ ਇਸ ਦੂਆ ਨਵਰਾਤਰਾ ਹੈ ਤਾਂ ਇਸੀ ਕਰਨੇ ਤੋਂ ਜੋ ਗੁੰਜਨ ਪਰਿਵਾਰ ਦੀ ਤਰਫ ਤੇ ਨਵਰਾਤਰੀ ਦੀਆਂ ਢੇਰ ਸਾਰੀ ਸ਼ੁਭਕਾਮਨਾਏ ਹੋਣ ਕਨੇ ਇਸੀ ਕਰਨੇ ਜਿਹੜਾ ਤੋਂ ਪੂਜਾ ਪਾਠ ਕਰਾ ਦੇ ਨੇ ਸੇ ਪੂਰੀ ਸ਼ਰਧਾ ਭਾਵ ਕਨੇ ਕਰਾ ਦੇ ਹੋਣੇ ਨੇ ਕਿਉਂਕਿ ਸ਼ਰਧਾ ਭਾਵ ਜਿਹੜਾ ਹੈ ਸੇ ਕੁਥੀ ਨਾ ਕੁਥੀ ਆਹਾਂ ਜੋ ਜੀਵਨ ਦੀ ਸਫਲਤਾ ਦੀ ਔਰ ਲੈ ਕਰੀ ਜਾਂਦੀਆਂ ਨੇ ਤਾਂ ਇਸੀ ਕਰਨੇ ਆਹਾਂ ਵੀ ਆਪਣੇ ਕਾਰਜਕ੍ਰਮ ਦਾ ਜਿਹੜਾ ਆਗਾਜ਼ ਹੈ ਸੇ ਕਰਦੇ ਨੇ ਇਸ ਪਿਆਰੇ ਦੇ ਗੀਤ ਕਨੇ ਪਿਆਰੇ ਦੇ ਭਜਨ ਕਨੇ ਤੁਹਾਂ ਸਾਰੇ ਵੀ ਇੰਜੋਏ ਕਰਾਂ।

0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਇਸੀ ਕੰਨੇ ਅਗਲੇ ਜਿਹੜਾ ਸ਼ਰੋਤਾ ਹਨ ਸਿਆਹ ਕੰਨੇ ਜੁੜ ਚੁੱਕੇ ਹਨ, ਕਰਦੇ ਹਨ ਤਿੰਨਾਂ ਕੰਨੇ ਗੱਲ ਬਾਤ। ਹੈਲੋ
1: ਹੈਲੋ, ਨਮਸਕਾਰ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ, ਮੁਬਾਰਕਾਂ ਤੁਹਾਨੂੰ
0: ਜੀ, ਤੁਹਾਂ ਜੋ ਵੀ ਬੜੀਆਂ ਸਾਰੀਆਂ ਮੁਬਾਰਕਾਂ ਹੋਣ ਜੀ।
1: ਹਾਂਜੀ
0: ਜੀ, ਤੁਸੀਂ ਆਪਣਾ ਪਰਿਚੈ ਜ਼ਰੂਰ ਦੇ ਦਿਆ ਜੀ।
1: ਜੀ ਮੈਂ ਕਾਂਗੜੇ ਤੇ ਬੋਲਾਂ ਦੀ ਪਵਨਾ
0: ਜੀ। ਕਾਂਗੜੇ ਤੇ ਪਵਨਾ ਜੀ, ਤਾਂ ਪਵਨਾ ਜੀ ਕਾਂਗੜੇ ਕਿਤਨੀ ਕੀ ਰੌਣਕ ਲੱਗੀ ਹੋ?
1: ਅੱਜ ਕੱਲ ਤਾਂ ਬੜੀ ਰੌਣਕ ਲੱਗੀ ਆ
0: ਜੀ। ਜੀ ਜੀ, ਤਾਂ ਹੀ ਮੈਂ ਤੁਹਾਨੂੰ ਪੁੱਛਿਆ ਕਿ ਕਾਂਗੜਾ ਜਿਹੜਾ ਸੀ ਕਿਤਨੀ ਕੀ ਰੌਣਕ ਜਿਹੜਾ ਸੀ ਲੱਗੀ ਹੋ ਨਾ ਜੀ।
1: ਹਾਂਜੀ, ਅੱਜ ਕੱਲ ਤਾਂ ਬਾਣ ਗੰਗਾ ਲੱਗੀ ਬੜੀ ਵਾਰੀ ਰੌਣਕ
0: ਜੀ। ਅੱਛਾ, ਬਾਣ ਜਿਹੜਾ ਬਾਣ ਗੰਗਾ ਹੈ ਤੇ ਤੂੰ ਵੀ ਬੜਾ ਬਿਹਤਰ ਬਣਾਈ ਤੇ ਨਾ ਜੀ ਹੁਣ।
1: ਹਾਂਜੀ
0: ਜੀ ਜੀ, ਕਨੇ ਸੀ ਕੰਨੇ ਕਾਂਗੜੇ ਜਿਹੜਾ ਮਾਤਾ ਦਾ ਮੰਦਿਰ ਹੈ, ਬ੍ਰਿਜੇਸ਼ਵਰੀ ਦਾ ਮੰਦਿਰ ਹੈ, ਸਭੀ ਰੌਣਕ ਭਰਾ ਬਣਿਆ ਹੋਣਾ ਨਾ ਜੀ।
1: ਹਾਂਜੀ, ਨਵਰਾਤਰੇ ਲਈ ਤਾਂ ਰਾਮਲੀਲਾ ਲੱਗ ਪਈਆਂ, ਸਾਰੇ ਰੌਣਕ ਹੀ ਰੌਣਕ ਹਨ।
0: ਫਿਰ ਰਾਮਲੀਲਾ ਵੀ ਸ਼ੁਰੂ ਹੋਈ ਹੋ ਤੋਂ ਹੁੰਦੇ ਤਾਂ ਕਾਂਗੜੇ ਰਾਮਲੀਲਾ ਵੀ ਬੜੇ ਦਿਨ ਚੱਲਦੀ ਨਾ ਜੀ, ਹੈ ਬੜੇ ਧੂਮਧਾਮ ਨੇ ਬਣਾਉਂਦੇ ਨਾ ਜੀ।
1: ਹਾਂਜੀ, ਪਹਿਲੇ ਸਟਾਰ ਨਾਈਟ ਸੀ, ਫਿਰ ਹੁਣ ਰਾਮਲੀਲਾ ਸ਼ੁਰੂ ਹੋਈ ਹੈ
0: ਜੀ। ਅੱਛਾ, ਪਹਿਲੇ ਸਟਾਰ ਨਾਈਟ ਥੀਆਂ?
1: ਹਾਂਜੀ
0: ਜੀ ਜੀ, ਚਲੋ ਅੱਛੀ ਗੱਲ ਹੈ ਜੀ। ਥੋੜ੍ਹਾ ਜਿਹਾ ਇਹ ਤਿਉਹਾਰ ਜਿਹੜਾ ਨਾ ਸਿਆਹਾਂ ਜੋ ਹਮੇਸ਼ਾ ਇੱਕ ਦੂਜੇ ਨੇ ਜੋੜੀ ਕਰੀ ਰੱਖਦੇ ਨਾ ਜੀ। ਨਵਰਾਤਰੇ ਰੱਖਿਓ ਕਿ ਨਹੀਂ ਰੱਖੇ ਤੁਸੀਂ?
1: ਅਸੀਂ ਇਹ ਕਰਦੇ ਪੂਜਾ ਭਾਜਾ ਕਨੇ ਹੁੰਦੀ ਨਹੀਂ ਰੱਖਦੇ
0: ਜੀ। ਅੱਛਾ, ਉਹਨਾਂ ਨਹੀਂ ਰੱਖਿਓ, ਮਤਲਬ ਪੂਜਾ ਕਰਦੇ ਤੁਸੀਂ? ਜੀ ਚਲੋ ਅੱਛੀ ਗੱਲ ਹੈ ਜੀ, ਕਿਉਂਕਿ ਪੂਜਾ ਪਾਠ ਕਰਨਾ ਵੀ ਆਹਾਂ ਵਾਸਤੇ ਜ਼ਰੂਰੀ ਹੈ ਨਾ ਆਹਾਂ, ਕਿਉਂਕਿ ਆਪਣੀ ਜਿਹੜਾ ਜ਼ਿੰਦਗੀ ਹੈ ਸੇ ਇਤਨੀ ਭਾਗ ਦੌੜ ਭਰੀ ਬਣਾਈ ਲਈ ਹੈ ਕਿ ਆਹਾਂ ਇਤਨਾ ਕਿ ਸਮੇਂ ਨਹੀਂ ਹੈ ਕਿ ਆਹਾਂ ਥੋੜ੍ਹਾ ਜਿਹਾ ਪੂਜਾ ਵਾਸਤੇ ਸਮੇਂ ਨਿਕਾਲੀ ਪਾਉਣ ਨਾ ਜੀ।
1: ਹਾਂਜੀ, ਬਈ ਜੋ ਜਾਣੇ ਲੋਕ ਆਉਂਦੇ ਕਹਿੰਦੇ, ਬਾਕੀ ਤਾਂ ਸਭ ਕੁਛ ਹੀ ਕਰਦੇ, ਮਾਤਾ ਦੀ ਪੂਜਾ ਵੀ ਕਰਨੀ
0: ਜੀ। ਅੱਛਾ, ਮਾਤਾ ਦੀ ਜਿਹੜਾ ਚੌਂਕੀ ਹੈ ਸੇ ਤੁਸੀਂ ਰੱਖੀ ਹੋਣੀ?
1: ਅਸ਼ਟਮੀ
0: ਵਾਲੇ ਦਿਨ ਜਿਹੜੇ ਤੁਸੀਂ ਪੂਜੀ ਦੇ?
1: ਹਾਂਜੀ
0: ਜੀ, ਚਲੋ ਅੱਛੀ ਗੱਲ ਹੈ ਜੀ
1: ਜੀ।
0: ਤਾਂ ਪਵਨਾ ਜੀ, ਹਾਂਜੀ
1: ਅੱਛਾ, ਕਹਿ ਮਨਾਉਂਦੇ ਨਵਰਾਤਰੇ ਤੁਸੀਂ ਵੀ?
0: ਜੀ ਜੀ ਜੀ ਜੀ, ਰੱਖਿਓ ਵੀ ਨਾ ਜੀ।
1: ਅੱਛਾ ਅੱਛਾ, ਉਹ ਖੇਤਰੀ ਵਗੈਰਾ ਕਰਦੇ, ਜੋ ਵਗੈਰਾ ਲੋਕ ਆਉਂਦੇ?
0: ਜੀ ਜੀ, ਸਭ ਕੁਛ।
1: ਅੱਛਾ ਅੱਛਾ
0: ਜੀ, ਚਲੋ ਆਹਾਂ ਕੋਈ ਵੀ ਕੰਮ ਕਰਦੇ ਨਾ ਜੀ ਸ਼ਰਧਾ ਭਾਵ ਕਰਨੇ, ਤਾਂ ਕੁਛ ਜਿਹੜਾ ਐਨਰਜੀ ਹੈ ਨਾ ਸੇ ਵਾਈਬ੍ਰੇਸ਼ਨ ਜਿਹੜਾ ਹੁੰਦੀ ਹੈ ਸੇ ਆਹ ਜੋ ਸਕਾਰਾਤਮਕ ਰੂਪ 'ਚ ਮਿਲਣਾ ਸ਼ੁਰੂ ਹੋ ਜਾਂਦੀਆਂ ਨਾ ਜੀ।
1: ਹਾਂਜੀ
0: ਜੀ, ਕਿਉਂਕਿ ਪੂਰਾ ਦਿਨ ਇਤਨਾ ਅੱਛਾ ਜਾਂਦਾ ਕਿ ਅਲੱਗ ਹੀ ਦੀਦੀ ਗੱਲ ਹੁੰਦੀ ਨਾ ਜੀ।
1: ਹਾਂਜੀ ਜੀ
0: ਜੀ, ਪੂਜਾ ਪਾਠ ਕਰਨਾ ਬੜਾ ਹੀ ਜ਼ਿਆਦਾ ਜ਼ਰੂਰੀ ਹੈ ਮੇਰੇ ਆਈਡੀਏ ਨੇ।
1: ਹਾਂਜੀ, ਪੂਰਾ ਚਲੋ ਥੋੜਾ ਬਹੁਤ ਧਾਰਮਿਕ ਕੰਮ ਵੀ ਕਰਨੇ ਚਾਹੀਦਾ ਵਲੋ।
0: ਜੀ ਜੀ ਜੀ ਜੀ ਜੀ, ਕਿਉਂਕਿ
1: ਅੱਗੇ ਦੇ ਬੱਚੇ ਤੱਕ ਤਾਂ ਸਮਝਦੇ, ਪਰ ਭਈ ਚਲੋ ਜੀ ਤੇ ਕਰਾਹਾਂ ਤੇ ਕਰ ਹੀ ਲੈਣਾ ਸਭ ਕੁਝ
0: ਜੀ। ਹਰ ਚੀਜ਼ ਜ਼ਰੂਰੀ ਹੁੰਦੀ ਨਾ ਜੀ, ਹਰ ਚੀਜ਼ ਜ਼ਰੂਰੀ ਹੈ, ਪਰ ਆਹਾਂ ਹਮੇਸ਼ਾ ਆਪਣਾ ਜਿਹੜਾ ਫਾਇਦਾ ਹੈ ਸੇ ਦਿਖਣਾ ਸ਼ੁਰੂ ਹੋਈ ਹੋ ਨਾ ਜੀ ਹੁਣ।
1: ਹਾਂਜੀ,
0: ਅਗਰ ਮੰਦਿਰ ਜਾਂਦੇ ਨਾ ਤਾਂ ਆਹਾਂ ਮੰਦਿਰ ਕਹਿ ਜਾਂਦੇ, ਜਾਂ ਵੀਡੀਓ ਜਾਂ ਫੋਟੋ ਲੈਣੀਆਂ ਨੇ, ਮੇਨ ਆਹਾਂ ਦਾ ਸ਼ਰਧਾ ਭਾਵ ਨਹੀਂ ਹੁੰਦਾ ਨਾ ਜੀ।
1: ਗੀਤ
0: ਸੁਣੇ ਜੀ,
1: ਅੱਜ ਤੋਂ ਮਾਤਾ ਰਾਣੀ ਦਾ ਸੁਣਾਈ ਦਿਆ ਘਰ ਮੇਰਾ ਨਿਕਲ ਗਿਆ
0: ਜੀ, ਘਰ ਮੇਰਾ ਨਿੱਕਾ ਜਿਹਾ।
1: जी
0: जी जी जरूर तुहुंदी जेड़ा फरमाइश है से तुहां तक पहुंचा दें जी, जुड़ने वास्ते बड़ा बड़ा धन्यवाद जी तुहुंदा
1: धन्यवाद जी।
0: जी। ये है तुहां सारे दा अपना रेडियो गुंजन धर्मशाला, तुहां सारे इस वक्त कार्यक्रम सुना देना अपनी रेडियो दो शशि कन्ने, इसी कन्ने तुहां सारे भी कार्यक्रम दे सफर शहां कन्ने जुड़ सकते, कन्ने हां कन्ने गलबात छिड़े से जरूर करी सकते। अपनी गलबात जो इत्थे रोकदे न, कन्ने तुहां जो लेकर चलदे न अगली फरमाइश दी ओर।

ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤਸ਼ ਤੁਹਾਂ ਫਰੀ ਤੇ ਵਾਪਿਸ ਆਈ ਹੁਣ ਤੁਹਾਂ ਤੱਕ ਗੱਲਬਾਤ ਲਈ ਕਰੀ ਕਨੇ ਸੀ ਕਰਨੇ ਤੁਹਾਂ ਇਹ ਗੀਤ ਵੀ ਇੰਜੋਏ ਕੀਤਾ ਬੀਨਾ ਦੇਵੀ ਅੰਜਲੀ ਦੇਵੀ ਅੰਕਿਤਾ ਦੇਵੀ ਜ਼ਰੂਰ ਤਿੰਨਾਂ ਤੱਕ ਅਹਾਂ ਇਹ ਗੀਤ ਪਹੁੰਚਾਇਆ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ ਕਨੇ ਸਿਰੇ ਨਿਆਰੇ ਨੇ ਕੋਠੀਆਂ ਜਲੋੜ ਤੇ ਫਿਰ ਤੇ ਅਹਾਂ ਵਾਪਿਸ ਆਈ ਆਉਂਦੇ ਨੇ ਸਕਾਰਾਤਮਕ ਸੋਚ ਦੀ ਅਹਾਂ ਗੱਲ ਕਰਦੇ ਥੇ ਜੀਵਨ ਜੋ ਦਿਖਣੇ ਦਾ ਜਿਹੜਾ ਇੱਕ ਐਸਾ ਨਜ਼ਰੀਆ ਹੈ ਸੇ ਅਹਾਂ ਜੋ ਕੁਥੀ ਨਾ ਕੁਥੀ ਨਕਾਰਾਤਮਕ ਜਿਹੜਾ ਅਹਾਂ ਦੇ ਪਹਿਲੂ ਹਨ ਤਿੰਨਾਂ ਪਰ ਨਜ਼ਰ ਜਿਹੜਾ ਸੇ ਅਹਾਂ ਦੌੜਾਉਂਦੇ ਨੇ ਕਨੇ ਅਗਰ ਅਹਾਂ ਸਕਾਰਾਤਮਕ ਜਿਹੜਾ ਪਹਿਲੂ ਹਨ ਸੇ ਕੁਥੀ ਨਾ ਕੁਥੀ ਅਹਾਂ ਜੋ ਅੱਛੇ ਜਿਹੜਾ ਵਿਚਾਰ ਹਨ ਤਿੰਨਾਂ ਦੀ ਔਰ ਲੈ ਕਰੀ ਜਾਂਦੇ ਨੇ ਪਰ ਸੇ ਅਹਾਂ ਪਰ ਨਿਰਭਰ ਕਰਦਾ ਕਿ ਅਹਾਂ ਆਪਣੇ ਜੀਵਨ 'ਚ ਸਕਾਰਾਤਮਕ ਸੋਚ ਰੱਖਦੇ ਨੇ ਕਿ ਨਕਾਰਾਤਮਕ ਜਿਹੜਾ ਵਿਚਾਰ ਹਨ ਸੇ ਰੱਖਦੇ ਨੇ ਸਕਾਰਾਤਮਕ ਸੋਚ ਅਹਾਂ ਜਿਹੜਾ ਸੇ ਆਪਣੇ ਅੰਦਰ ਕਿੰਨਾ ਵਿਕਸਿਤ ਜਿਹੜਾ ਸੇ ਕਰੀ ਸਕਦੇ ਸਕਾਰਾਤਮਕ ਸੋਚ ਆਤਮ ਸੰਵਾਦ ਅਹਾਂ ਆਪਣੇ ਜਿਹੜਾ ਦਿਮਾਗ ਹੈ ਦਿਮਾਗ 'ਚ ਜਿਹੜਾ ਅਹਾਂ ਦੇ ਵਿਚਾਰ ਹਨ ਚੱਲਿਓ ਕਈ ਵਾਰ ਅਹਾਂ ਤਿੰਨਾਂ ਪਰ ਧਿਆਨ ਦਿੰਦੇ ਨੇ ਕਿ ਅਹਾਂ ਦੇ ਜਿਹੜਾ ਵਿਚਾਰ ਹਨ ਕਿਆ ਵਿਚਾਰ ਜਿਹੜਾ ਨਾ ਸੇ ਅਹਾਂ ਦੇ ਦਿਮਾਗ ਅੰਦਰ ਚੱਲੇ ਨੇ ਜਾਂ ਖੁਦ ਜੋ ਅਹਾਂ ਜਿਹੜਾ ਦੋਸ਼ ਹੈ ਸੇ ਦੇਣਾ ਸ਼ੁਰੂ ਕਰੀਂਦੇ ਨੇ ਜਾਂ ਨਕਾਰਾਤਮਕ ਜਿਹੜਾ ਸੋਚ ਹੈ ਸੇ ਅਹਾਂ ਸੋਚਣਾ ਸ਼ੁਰੂ ਕਰੀਂਦੇ ਨੇ ਅਗਰ ਅਹਾਂ ਕੋਈ ਵੀ ਗਲਤ ਕੰਮ ਕਰਦੇ ਨੇ ਜਾਂ ਅਹਾਂ 'ਤੇ ਗਲਤੀ ਹੋਈ ਜਾਂਦੀ ਹੈ ਤਾਂ ਅਹਾਂ ਕੁਥੀ ਨਾ ਕੁਥੀ ਖੁਦ ਜੋ ਬਲੇਮ ਦੇਣਾ ਸ਼ੁਰੂ ਕਰੀਂਦੇ ਨੇ ਕਨੇ ਹਾਂ ਨਕਾਰਾਤਮਕ ਸੋਚ ਦੀ ਔਰ ਜਿਹੜਾ ਸੇ ਚੱਲਦੇ ਜਾਂਦੇ ਨੇ ਜਾਂ ਆਪਣੇ ਦਿਮਾਗ ਅੰਦਰ ਜਿਹੜਾ ਸੇ ਸਕਾਰਾਤਮਕ ਸੋਚ ਦੇ ਬਜਾਏ ਹਾਂ ਨਕਾਰਾਤਮਕ ਸੋਚਣਾ ਜਿਹੜਾ ਸੇ ਸ਼ੁਰੂ ਕਰੀਂਦੇ ਨੇ ਕਿਉਂਕਿ ਅਹਾਂ ਜਾਲੂ ਵੀ ਸਕਾਰਾਤਮਕ ਸੋਚਦੇ ਨੇ ਫਿਰ ਵੀ ਅਹਾਂ ਦੇ ਜਿਹੜਾ ਦਿਮਾਗ ਹੈ ਸੇ ਕੁਥੀ ਨਾ ਕੁਥੀ ਅਹਾਂ ਜੋ ਨਕਾਰਾਤਮਕ ਜਿਹੜਾ ਸੋਚ ਹੈ ਤਿਹਦੀ ਔਰ ਲਈ ਕਰੀ ਜਾਂਦਾ ਹੈ ਤਾਂ ਕੋਈ ਵੀ ਕੰਮ ਕਰਦੇ ਨੇ ਪਹਿਲੇ ਸਕਾਰਾਤਮਕ ਸੋਚਣਾ ਸ਼ੁਰੂ ਕਰਾਂ ਕਿਉਂਕਿ ਸਕਾਰਾਤਮਕ ਸੋਚਦੇ ਨੇ ਤਾਂ ਹੀ ਅਹਾਂ ਦੇ ਜਿਹੜਾ ਕੰਮ ਹਨ ਸੈ ਸਫਲਤਾਪੂਰਵਕ ਹੁੰਦੇ ਨੇ ਕਨੇ ਅਗਰ ਅਹਾਂ ਹਮੇਸ਼ਾ ਹਰ ਦਿਨ ਅਹਾਂ ਇਹੀ ਸੋਚਦੇ ਨੇ ਕਿ ਅਹਾਂ ਜੋ ਅਹਾਂ ਕਹਿੰਦੇ ਹਮੇਸ਼ਾ ਗਲਤ ਹੈ ਜਾਂ ਕਈ ਵਾਰ ਹੁੰਦਾ ਨਾ ਕਿ ਮਾਇੰਡ ਐਸੇ ਬੜੀਆਂ ਸਾਰੀਆਂ ਗੱਲਾਂ ਜਿਹੜਾ ਨੇ ਉਸੇ ਕੈਚ ਕਰਦਾ ਜਾਂ ਜ਼ਿੰਦਗੀ ਦੇ ਜਿਹੜਾ ਉਤਾਰ ਚੜਾਵ ਹਨ ਸੇ ਅਹਾਂ ਜੋ ਕੁਥੀ ਨਾ ਕੁਥੀ ਬੜੇ ਜ਼ਿਆਦਾ ਜਿਹੜਾ ਸੇ ਮਿਲਦੇ ਨੇ ਤਾਂ ਉਤਾਰ ਚੜਾਵ ਹੀ ਅਹਾਂ ਜੋ ਅੱਗੇ ਵਧਣ ਦੀ ਜਿਹੜਾ ਪ੍ਰੇਰਣਾ ਐਸੇ ਦਿੰਦੇ ਨੇ ਪਰ ਅਹਾਂ ਕਿਆ ਸਿੱਖਦੇ ਨੇ ਸੇ ਅਹਾਂ ਪਰ ਨਿਰਭਰ ਕਰਦਾ ਹੈ ਅਤੇ ਇਸੇ ਕਰਨੇ ਅਹਾਂ ਵੀ ਆਪਣੇ ਕਾਰਿਕ੍ਰਮ ਦੇ ਸਫ਼ਰ ਜੋ ਅੱਗੇ ਬਣਾਉਣਾ ਹੈ ਕਨੇ ਤੁਹਾਂ ਜੋ ਅਗਲੀ ਫਰਮਾਇਸ਼ ਦੀ ਔਰ ਲੈ ਕੇ ਚੱਲਦੇ ਨੇ ਸੁਣਦੇ ਨੇ ਸਾ ਪਿਆਰੇ ਦੇ ਭਜਨੇ ਜੋ ਪਿਆਰੀ ਦੀ ਆ ਫਰਮਾਇਸ਼ਾਂ ਜੋ